ਬੁੱਧਪੁਰੀ ਸੁਖਦਾਮ ਰਾਜਾ ਮਨਸਤ ਰੂਪਾ ਬਾਮ ਕੰਨਿਆ ਦਿਉ ਬਤੀਏ ਨਾਮ ਜਾਨਵੀ ਜੀਨੀ ਕੀ ਵਿਆਹੀ ਕਦਮ ਰਿਸਕੀ ਆਏ ਜਿਨਕੇ ਭਏ ਕਪਲ ਮਨੁ ਜਾਏ ਬੀਤ ਪੁਰਾਣਨ ਮੇਂ ਜਸ ਕਾਏ ਛਾਏ ਉਨਕੇ